ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ।

0: ਮੈਂ ਕਿਹੜੀ ਸੋਹਣੀ ਕਿਤਾ ਦੀ ਗੱਲ ਚੱਲ ਸਤਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਫਿਲਮ ਦਾ ਨਾਮ ਹੈ ਬਾਜ਼ੀਗਰ ਬਾਜ਼ੀਗਰ ਕੇ ਬਾਰੇ ਮੈਂ ਅੱਜ ਹਮ ਬਾਤ ਕਰ ਰਹੇ ਤੋ ਇਸ ਮੇ ਕਾਜੋਲ ਕੇ ਸਾਥ ਸਾਥ ਸ਼ਿਲਪਾ ਸ਼ੈਟੀ ਵੀ ਥੀ ਤੋ ਸ਼ਿਲਪਾ ਸ਼ੈਟੀ ਕੋ ਬਹੁਤ ਦਿੱਕਤ ਆ ਰਹੀ ਥੀ ਜਬ ਇੱਕ ਗਾਣਾ ਥਾ ਨਾ ਉਨਕਾ ਐ ਮੇਰੇ ਹਮ ਸਫ਼ਰ ਇਸ ਫਿਲਮ ਮੇ ਇਸ ਗਾਣੇ ਮੇ ਵੋ ਉਨਕੋ ਸ਼ਾਟ ਲੇਨੇ ਮੇ ਕਾਫੀ ਜ਼ਿਆਦਾ ਦਿੱਕਤ ਆ ਰਹੀ ਥੀ ਕੈਮਰਾ ਕੇ ਟਾਈਮ ਸਾਹਮਣੇ ਵੋ ਅਨਕੰਫਰਟੇਬਲ ਹੋ ਰਹੀ ਥੀ ਐਂਡ ਸ਼ਾਹਰੁਖ ਖਾਨ ਨੇ ਫਿਰ ਉਸਕੋ ਬਤਾਇਆ ਕਿ ਭਾਈ ਦੇਖੋ ਕੈਮਰਾ ਜੋ ਹੈ ਵੋ ਤੁਹਾਡੀ ਆਡੀਅੰਸ ਹੈ ਔਰ ਤੁਮਕੋ ਇਨਕੋ ਫੇਸ ਕਰਨਾ ਹੀ ਪੜੇਗਾ ਤੁਮ ਪਾਸਾ ਨਹੀਂ ਪਲਟ ਸਕਤੀ ਹੋ ਸੋ ਸ਼ਿਲਪਾ ਸ਼ੈਟੀ ਨੇ ਬਾਅਦ ਮੇ ਬੋਲਾ ਥਾ ਕਿ ਇਹ ਐਡਵਾਈਸ ਹਮੇਸ਼ਾ ਮੇਰੇ ਸਾਥ ਰਹੀ ਹੈ ਔਰ ਇਸ ਚੀਜ਼ ਨੇ ਮੁਝੇ ਹਮੇਸ਼ਾ ਸਿਖਾਇਆ ਹੈ ਕਿਉਂਕਿ ਸ਼ਾਹਰੁਖ ਖਾਨ ਉਸ ਟਾਈਮ ਪੇ ਸ਼ਿਲਪਾ ਸ਼ੈਟੀ ਕੋ ਥੋੜਾ ਸਾ ਐਸਾ ਮੋਟੀਵੇਟ ਕਰਨੇ ਕੀ ਕੋਸ਼ਿਸ਼ ਕਰ ਰਹੇ ਥੇ ਲੇਕਿਨ ਇਹ ਫਿਲਮ ਇਤਨੀ ਕਮਾਲ ਕੀ ਰਹੀ ਥੀ ਫਿਲਮ ਫੇਅਰ ਅਵਾਰਡ ਜੋ ਥੇ ਇਸ ਫਿਲਮ ਕੇ ਲੀਏ ਜੋ ਉਹਨਾਂ ਨੇ ਕਿਰਦਾਰ ਨਿਭਾਇਆ ਥਾ ਸ਼ਾਹਰੁਖ ਖਾਨ ਨੇ ਅਜੇ ਸ਼ਰਮਾ ਔਰ ਵਿੱਕੀ ਮਲਹੋਤਰਾ ਕਾ ਉਸ ਉਨਕੇ ਲਈ ਉਨਕਾ ਅਵਾਰਡ ਮਿਲਾ ਥਾ ਐਂਡ ਉਸਕੇ ਸਾਥ ਸਾਥ ਬੈਸਟ ਮਿਊਜ਼ਿਕ ਡਾਇਰੈਕਟਰ ਕਾ ਅਵਾਰਡ ਅਨੂ ਮਲਿਕ ਕੋ ਮਿਲਾ ਥਾ ਐਂਡ ਬੈਸਟ ਸਕਰੀਨ ਪਲੇ ਫੋਰ ਰੋਬਿਨ ਭੱਟ ਆਕਾਸ਼ ਹੁਰਾਨਾ ਐਂਡ ਜਾਵੇਦ ਸਦੀਕੀ ਬਹੁਤ ਹੀ ਕਮਾਲ ਕਾ ਮਿਊਜ਼ਿਕ ਅਫਕੋਰਸ ਇਸਕਾ ਥਾ ਐਂਡ ਸਟੋਰੀ ਵੀ ਏਕਦਮ ਅਲੱਗ ਥੀ ਔਰ I'm sure आप सबने ये फिल्म देखी है प्लीज मुझे मत भूलिएगा कि आपने ये फिल्म नहीं देखी है तो शाहरुख खान रूठ जाएंगे और तो कुछ नहीं होगा
1: रुक जा बेबी सांस तो ले ले
0: और
2: अब सुनिए ऑलिव का जबरदस्त है

ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।

0: हाँ जी
1: ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਆਏ ਹਾਏ ਕੀ ਗਾਣਾ ਹੈ ਯਾਰ

0: ਜੀ ਮੈਂ ਹਾਂ ਹਰਭਜਨ ਮਾਨ। ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.
2: पिछले गाने से अभी तक मैं निकली नहीं थी कि ये वाला गाना आ गया। बताओ क्या किया जाए।